ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੈ ਹਰਜੀਤ ਕੌਰ। ਅੱਜ ਅਸੀਂ ਤੁਹਾਨੂੰ ਡਾਕਟਰ ਕਮਲਜੀਤ ਸਿੰਘ ਦੀ ਕਹਾਣੀ ਸੁਣਵਾਵਾਂਗੇ, ਸਫਲਤਾ ਦਾ ਸੁਫਨਾ, ਅਤੇ ਸ਼ਬਦ ਸਰਵਣ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਆਓ ਪਹਿਲਾਂ ਗੁਰੂ ਸਾਹਿਬ ਬਾਰੇ ਗੱਲ ਕਰਦੇ ਹਾਂ। ਅੱਜ 8ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਏ। ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਜੀ ਦੇ ਗ੍ਰਹਿ ਵਿਖੇ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਬਚਪਨ ਵਿੱਚ ਹੀ ਆਪ ਜੀ ਗੁਰਬਾਣੀ ਦਾ ਪਾਠ ਬੜੇ ਅੰਤਰ ਧਿਆਨ ਹੋ ਕੇ ਸੁਣਦੇ ਅਤੇ ਕਰਦੇ। 5 ਸਾਲ 3 ਮਹੀਨੇ ਦੀ ਛੋਟੀ ਜਿਹੀ ਉਮਰ ਵਿੱਚ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਸੰਗਤਾਂ ਦੂਰੋਂ ਦੂਰੋਂ ਕੀਰਤਪੁਰ ਸਾਹਿਬ ਪੁੱਜ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀਆਂ ਸਨ। ਇਸ ਗੱਲ ਤੋਂ ਨਾਰਾਜ਼ ਹੋ ਕੇ ਗੁਰੂ ਸਾਹਿਬ ਦੇ ਵੱਡੇ ਭਰਾ ਰਾਮ ਰਾਏ ਨੇ ਔਰੰਗਜ਼ੇਬ ਨੂੰ ਸ਼ਿਕਾਇਤ ਕੀਤੀ ਅਤੇ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਕਹਿ ਕੇ ਗੁਰੂ ਸਾਹਿਬ ਨੂੰ ਦਿੱਲੀ ਆਉਣ ਦਾ ਖਤ ਰਾਹੀਂ ਸੱਦਾ ਭੇਜ ਦਿੱਤਾ। ਚਿੱਠੀ ਪੜ੍ਹ ਕੇ ਗੁਰੂ ਸਾਹਿਬ ਦਿੱਲੀ ਵੱਲ ਨੂੰ ਤੁਰ ਪਏ। ਰਸਤੇ ਵਿੱਚ ਬਾਲਾ ਪ੍ਰੀਤਮ ਸੰਗਤਾਂ ਨੂੰ ਥਾਂ ਥਾਂ 'ਤੇ ਸੰਬੋਧਿਤ ਕਰਦੇ ਅਤੇ ਸਤਨਾਮ ਦਾ ਉਪਦੇਸ਼ ਦਿੰਦੇ ਹੋਏ ਆਏ। ਇੱਕ ਥਾਂ 'ਤੇ ਪਿੰਡ ਪੰਜੋਖੜਾ ਵਿਖੇ ਲਾਲ ਚੰਦ ਨਾਂ ਦਾ ਹੰਕਾਰੀ ਪੰਡਿਤ ਸੀ। ਉਸ ਨੇ ਗੁਰੂ ਸਾਹਿਬ ਦੀ ਪ੍ਰਸਿੱਧੀ ਸੁਣੀ। ਉਹ ਵੀ ਇੰਨੀ ਛੋਟੀ ਜਿਹੀ ਉਮਰ ਵਿੱਚ ਤਾਂ ਉਸ ਤੋਂ ਬਰਦਾਸ਼ਤ ਨਾ ਹੋਇਆ। ਉਸ ਨੇ ਆਖਿਆ, ਜੇ ਗੁਰੂ ਸਾਹਿਬ ਇੰਨੇ ਵਿਦਵਾਨ ਨੇ ਤਾਂ ਗੀਤਾ ਦੇ ਅਰਥ ਕਰਕੇ ਵਿਖਾਉਣ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਪਿੰਡ 'ਚੋਂ ਛੱਜੂ ਝੂਰ, ਜੋ ਅਨਪੜ੍ਹ ਵੀ ਸੀ ਅਤੇ ਗੂੰਗਾ ਵੀ, ਉਸ ਨੂੰ ਗੀਤਾ ਦੇ ਅਰਥ ਕਰਨ ਲਈ ਬੁਲਾਇਆ ਗਿਆ। ਗੁਰੂ ਸਾਹਿਬ ਨੇ ਛੱਜੂ ਝੂਰ ਦੇ ਸਿਰ 'ਤੇ ਆਪਣੀ ਛੜੀ ਰੱਖੀ ਤਾਂ ਛੱਜੂ ਦੇ ਗਿਆਨ ਦੇ ਕਪਾਟ ਖੁੱਲ੍ਹ ਗਏ ਤਾਂ ਉਸ ਨੇ ਗੀਤਾ ਦੇ ਸਲੋਕਾਂ ਦੇ ਵੇਰਵੇ ਨਾਲ ਅਰਥ ਕਰਕੇ ਸਮਝਾਇਆ, ਜਦੋਂ ਕਿ ਪੰਡਿਤ ਕੋਲੋਂ ਸਲੋਕਾਂ ਦੇ ਅਰਥ ਨਾ ਹੋਏ। ਇਸ ਤਰ੍ਹਾਂ ਪੰਡਿਤ ਦਾ ਹੰਕਾਰ ਟੁੱਟਾ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਪੁੱਜੇ ਤਾਂ ਰਾਜਾ

ਸਿੰਘ ਦੇ ਬੰਗਲੇ ਵਿੱਚ ਠਹਿਰਾਓ ਕੀਤਾ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਹੈ। ਇੱਥੇ ਵੀ ਉਹ ਸੰਗਤਾਂ ਨੂੰ ਅਧਿਆਤਮਕ ਸਿੱਖਿਆ ਦਿੰਦੇ। ਬਾਲਕ ਦੇ ਗਿਆਨ ਦੀ ਪ੍ਰੀਖਿਆ ਲੈਣ ਲਈ ਰਾਜਾ ਜੈ ਸਿੰਘ ਨੇ ਆਪਣੀ ਇੱਕ ਰਾਣੀ ਨੂੰ ਦਾਸੀ ਦੇ ਵੇਸ ਵਿੱਚ ਦੂਜੀਆਂ ਦਾਸੀਆਂ ਨਾਲ ਬਿਠਾ ਦਿੱਤਾ। ਗੁਰੂ ਹਰਕ੍ਰਿਸ਼ਨ ਸਾਹਿਬ ਫੌਰਨ ਰਾਣੀ ਨੂੰ ਪਛਾਣ ਗਏ ਅਤੇ ਉਹਨਾਂ ਦੀ ਗੋਦੀ ਵਿੱਚ ਜਾ ਬੈਠੇ। ਕੁਝ ਸਮੇਂ ਬਾਅਦ ਦਿੱਲੀ ਵਿੱਚ ਹੈਜੇ ਵਰਗੀ ਮਹਾਮਾਰੀ ਫੈਲ ਗਈ। ਮੁਗਲ ਰਾਜਾ ਨੂੰ ਜਨਤਾ ਦੇ ਦੁੱਖਾਂ ਦੀ ਪਰਵਾਹ ਨਹੀਂ ਸੀ, ਪਰ ਗੁਰੂ ਸਾਹਿਬ ਜਾਤ ਪਾਤ ਅਤੇ ਉੱਚੇ ਨੀਵੇਂ ਦਾ ਵਿਤਕਰਾ ਨਾ ਕਰਦੇ ਹੋਏ ਆਪ ਰੋਗੀਆਂ ਦੇ ਦੁੱਖ ਦੂਰ ਕਰਦੇ ਰਹੇ। ਅੱਜ ਵੀ ਉਹਨਾਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤਾਂ ਸਰੀਰਕ ਰੋਗਾਂ ਤੋਂ ਮੁਕਤੀ ਪ੍ਰਾਪਤ ਕਰਦੀਆਂ ਹਨ। ਆਪ ਜੀ ਦੀ ਇਸ ਉਪਮਾ ਕਰਕੇ ਹੀ ਦਸਵੇਂ ਪਾਤਸ਼ਾਹ ਨੇ ਰੋਜ਼ਾਨਾ ਅਰਦਾਸ ਵਿੱਚ ਪੜ੍ਹੇ ਜਾਣ ਵਾਲੇ ਇਹ ਸ਼ਬਦ ਉਚਾਰਨ ਕੀਤੇ ਹਨ। ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਅਤੇ ਹੁਣ ਸਰਵਣ ਕਰਦੇ ਹਾਂ ਸ਼ਬਦ ਆਵਾਜ਼ਾਂ ਭਾਈ ਚਮਨਜੀਤ ਸਿੰਘ ਅਤੇ ਸਾਥੀਆਂ ਦੀਆਂ ਨੇ।

ਸ਼ਬਦ ਤੁਸੀਂ ਭਾਈ ਚਮਨਜੀਤ ਸਿੰਘ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸਰਵਣ ਕਰ ਰਹੇ ਸੀ ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਕਹਾਣੀ ਜਿਸ ਦਾ ਸਿਰਲੇਖ ਹੈ

ਸਮਾਂ ਬਿਤਾਉਣ ਲਈ। ਉਸਦਾ ਸਭ ਤੋਂ ਵੱਡਾ ਬੇਲੀ ਇੱਕ ਛੋਟਾ ਜਿਹਾ ਰੇਡੀਓ ਸੀ ਜਿਸ ਉੱਤੇ ਉਹ ਆਪਣਾ ਮਨਪਸੰਦੀਦਾ ਗਾਣਾ ਸਾਲਾ ਮਹਿਤੋ ਸਾਹਿਬ ਬਣ ਗਿਆ ਸੁਣਦਾ ਅਤੇ ਮੁੜ ਉਸ ਗਾਣੇ ਦੇ ਆਉਣ ਦੀ ਉਡੀਕ ਕਰਦਾ ਰਹਿੰਦਾ। ਇਹ ਗਾਣਾ ਉਸਦਾ ਇਸ ਲਈ ਵੀ ਪਸੰਦੀਦਾ ਸੀ ਕਿਉਂਕਿ ਇਹ ਗਾਣਾ ਉਸਦੇ ਸੁਭਾਅ ਦੇ ਐਨ ਢੁੱਕਦਾ ਸੀ। ਉਹ ਆਪ ਚਾਹੁੰਦਾ ਕਿ ਉਹ ਉਸਨੂੰ ਵੀ ਕੰਮ ਕਰ 'ਤੇ ਨਾ ਜਾਣਾ ਪਏ ਅਤੇ ਉਹ ਰਾਤੋਂ ਰਾਤ ਅਮੀਰ ਬਣ ਜਾਏ, ਜਿਸ ਨਾਲ ਉਹ ਲੋਕਾਂ ਨੂੰ ਕਹਿ ਸਕੇ ਅਰੇ ਮੈਂ ਤਾਂ ਸਾਹ ਬਣ ਗਿਆ। ਉਸਦੇ ਅਜਿਹੇ ਕਾਰਿਆਂ ਕਰਕੇ ਰਤਨੀ ਵੀ ਬੁੱਧੂ ਦੁਆਲੇ ਗਾਲਾਂ ਦੀ ਪੰਡ ਲੈ ਕੇ ਉਸ 'ਤੇ ਚੜ੍ਹੀ ਰਹਿੰਦੀ। ਬੁੱਧੂ ਕੁਛ ਚਿਰ ਆਪਣੀ ਮਾਂ ਦੀਆਂ ਗਾਲਾਂ ਸੁਣ ਛੱਡਦਾ ਅਤੇ ਉਹਨਾਂ ਗਾਲਾਂ ਨੂੰ ਇੱਕ ਕੰਨ ਤੋਂ ਸੁਣ ਕੇ ਦੂਜੇ ਵਿੱਚੋਂ ਕੱਢ ਛੱਡਦਾ। ਉਹ ਅਕਸਰ ਇਹਨਾਂ ਖਿਆਲਾਂ ਵਿੱਚ ਹੀ ਉਲਝਿਆ ਰਹਿੰਦਾ ਕਿ ਇੱਕ ਦਿਨ ਉਹ ਬਹੁਤ ਵੱਡਾ ਆਦਮੀ ਬਣੇਗਾ। ਇੱਕ ਰਾਤ ਬੁੱਧੂ ਸੌਣ ਦੀ ਪੁਰਜ਼ੋਰ ਕੋਸ਼ਿਸ਼ ਕਰਦਾ ਹੈ ਪਰ ਨੀਂਦ ਉਸਦੀਆਂ ਅੱਖਾਂ ਵਿੱਚ ਆ ਕੇ ਹੀ ਰਾਜ਼ੀ ਨਹੀਂ ਹੋ ਸਕ ਰਹੀ ਸੀ। ਇਸਦਾ ਮੁੱਖ ਕਾਰਨ ਅਜੇ ਤਾਂ ਰੇਡੀਓ ਉੱਤੇ ਉਸਦਾ ਪਸੰਦੀਦਾ ਗਾਣਾ ਅਰੇ ਮੈਂ ਤਾਂ ਸਾਹਿਬ ਬਣ ਗਿਆ ਨਹੀਂ ਸੀ ਆਇਆ। ਇਸ ਗਾਣੇ ਦੀ ਉਡੀਕ ਵਿੱਚ ਉਹ ਤਾਰੇ ਗਿਣਨਾ ਸ਼ੁਰੂ ਕਰ ਦਿੰਦਾ ਹੈ। ਲੰਮੇ ਸਮੇਂ ਦੇ ਇੰਤਜ਼ਾਰ ਪਿੱਛੋਂ ਅੱਧੀ ਰਾਤ ਉਸਦਾ ਗਾਣਾ ਰੇਡੀਓ 'ਤੇ ਆ ਹੀ ਜਾਂਦਾ ਹੈ। ਹੁਣ ਮੋਏ ਹੋਏ ਬੁੱਧੂ ਨੂੰ ਜਿਵੇਂ ਕਿਸੇ ਨੇ ਸੰਜੀਵਨੀ ਬੂਟੀ ਸੁੰਘਾ ਦਿੱਤੀ ਹੋਵੇ, ਆਪਣੇ ਪਸੰਦੀਦਾ ਗਾਣੇ ਨੂੰ ਸੁਣ ਲਿਆ ਅਤੇ ਆਪਣੇ ਖਿਆਲੀ ਤਾਣੇ ਬਾਣੇ ਵਿੱਚ ਉਲਝਿਆ ਉਹ ਸੌਂ ਜਾਂਦਾ ਹੈ। ਬੁੱਧੂ ਜੰਗਲ ਪਾਣੀ ਜਾਣ ਵੇਲੇ ਰੇਡੀਓ ਨੂੰ ਪਰਨੇ ਨਾਲ ਆਪਣੇ ਲੱਕ ਦੁਆਲੇ ਬੰਨ੍ਹ ਕੇ ਨਾਲ ਹੀ ਲੈ ਤੁਰਿਆ ਅਤੇ ਤੁਰਦਿਆਂ ਤੁਰਦਿਆਂ ਆਪਣੇ ਪਸੰਦੀਦਾ ਗਾਣੇ ਦੀ ਉਡੀਕ ਕਰਨ ਲੱਗਾ। ਜੰਗਲ ਪਾਣੀ ਤੋਂ ਬਾਅਦ ਉਹ ਨਹਿਰ ਦੇ ਕੰਢੇ ਕੰਢੇ ਤੁਰਦਿਆਂ ਅੰਬਾਂ ਦੇ ਬਾਗਾਂ ਕੋਲ ਪਹੁੰਚ ਗਿਆ। ਉਹ ਇੱਥੇ ਕਿਉਂ ਆਇਆ ਹੈ ਇਸ ਬਾਰੇ ਉਸਨੂੰ ਵੀ ਨਹੀਂ ਸੀ ਪਤਾ, ਬਸ ਉਹ ਆ ਗਿਆ। ਅੰਬਾਂ ਦੇ ਬਾਗ ਵਿੱਚ ਉਸਨੂੰ ਇੱਕ ਅਜਿਹਾ ਦਰਖਤ ਦਿਖਾਈ ਦਿੱਤਾ ਜਿਸ ਉੱਤੇ ਲਾਲ ਅੰਬ ਲੱਗੇ ਹੋਏ ਸਨ। ਇਸ ਦਰਖਤ ਨੂੰ ਵੇਖ ਕੇ ਉਹ ਬੜਾ ਹੈਰਾਨ ਹੋਇਆ। ਉਸਨੇ ਸੋਚਿਆ ਕਿ ਕਿਉਂ ਨਾ ਪਹਿਲਾਂ ਇਸ ਦਰਖਤ ਦੇ ਅੰਬਾਂ ਦਾ ਸਵਾਦ ਲਿਆ ਜਾਏ। ਇਸ ਲਈ ਉਹ ਇਹਨਾਂ ਅੰਬਾਂ ਉੱਤੇ ਨਿਸ਼ਾਨਾ ਲਾ ਕੇ ਪੱਥਰ ਮਾਰਨ ਲੱਗਾ। ਨਿਸ਼ਾਨਾ ਸਹੀ ਥਾਂ 'ਤੇ ਨਾ ਲੱਗਣ ਕਰਕੇ ਕੋਈ ਅੰਬ ਉਸਦੇ ਹੱਥ ਨਾਲ ਲੱਗਾ। ਉਹ ਫਿਰ ਪੱਥਰ ਨਾਲ ਨਿਸ਼ਾਨਾ ਲਾਉਣ ਲੱਗਾ। ਕਈ ਨਿਸ਼ਾਨੇ ਲਾਉਣ ਤੋਂ ਬਾਅਦ ਵੀ ਉਸਦੇ ਹੱਥ ਕੋਈ ਵੀ ਅੰਬ ਨਾ ਆਇਆ। ਲਾਲ ਅੰਬਾਂ ਲਈ ਉਸਦੀ ਤਾਂਘ ਹੋਰ ਵਧਣ ਲੱਗ ਪਈ ਪਰ ਅੰਬ ਉਸਦੇ ਹੱਥੇ ਚੜ੍ਹ ਹੀ ਨਹੀਂ ਰਹੇ ਸਨ। ਉਹ ਜੁਗਤ ਲੜਾ ਕੇ ਦਰਖਤ ਉੱਤੇ ਚੜ੍ਹਨ ਦਾ ਯਤਨ ਕਰਨ ਲੱਗਾ। ਰੇਡੀਓ ਨੂੰ ਇੱਕ ਪਾਸੇ ਰੱਖ ਕੇ ਉਹ ਸਾਹੋ ਸਾਹੀ ਹੋਇਆ ਕਿਸੇ ਤਰ੍ਹਾਂ ਨਾਲ ਦਰਖਤ ਉੱਤੇ ਚੜ੍ਹ ਹੀ ਗਿਆ। ਅੰਬਾਂ ਨੂੰ ਆਪਣੇ ਨੇੜੇ ਵੇਖ ਕੇ ਉਸਦੇ ਮੂੰਹ ਵਿੱਚੋਂ ਲਾਰਾਂ ਡਿੱਗਣ ਲੱਗ ਪਈਆਂ। ਉਸਨੇ ਅੰਬਾਂ ਨੂੰ ਤੋੜਨ ਲਈ ਹੱਥ ਅੱਗੇ ਵਧਾਇਆ। ਅੰਬ ਉਸਦੇ ਹੱਥ ਵਿੱਚ ਆ ਵੀ ਗਏ ਪਰ ਉਹ ਦਰਖਤ ਨਾਲ ਟੁੱਟਣ ਦਾ ਨਾਂ ਨਹੀਂ ਸੀ ਲੈ ਰਹੇ। ਬੁੱਧੂ ਨੂੰ ਲੱਗਾ ਕਿ ਇਹ ਅੰਬ ਹੱਥਾਂ ਨਾਲ ਤਾਂ ਟੁੱਟਦੇ ਨਹੀਂ, ਇਸ ਲਈ ਤਾਂ ਦਾਤੀ ਜਾਂ ਕਰਦ ਨਾਲ ਲਿਆਉਣੀ ਚਾਹੀਦੀ ਸੀ। ਰੁੱਸੇ ਜਿਹੇ ਮੂੰਹ ਨਾਲ ਉਹ ਕਦੇ ਜ਼ਮੀਨ ਵੱਲ ਵੇਖਦਾ, ਕਦੇ ਅੰਬਾਂ ਵੱਲ ਅਤੇ ਕਦੇ ਅਸਮਾਨ ਵੱਲ। ਅਸਮਾਨ ਵੱਲ ਤੱਕਦੇ ਉਸਦਾ ਧਿਆਨ ਦਰਖਤ ਦੀ ਉੱਪਰਲੀ ਟਹਿਣੀਆਂ ਵਿੱਚ ਫਸੇ ਹੋਏ ਇੱਕ ਚਿੱਟੇ ਰੰਗ ਦੇ ਵੱਡੇ ਬੋਰੇ 'ਤੇ ਜਾ ਟਿਕਿਆ। ਉਸਨੇ ਸੋਚਿਆ ਕਿ ਜ਼ਰੂਰ ਕਿਸੇ ਨੇ ਇਸ ਬੋਰੇ ਵਿੱਚ ਅੰਬ ਤੋੜ ਕੇ ਲਕੋਏ ਹੋਏ ਹਨ। ਉਹ ਕਿਸੇ ਤਰ੍ਹਾਂ ਨਾਲ ਮੁਸ਼ੱਕਤ ਕਰਕੇ ਉਸ ਬੋਰੇ ਕੋਲ ਪਹੁੰਚ ਗਿਆ। ਬੋਰਾ ਡੋਰੀ ਨਾਲ ਸੀਤਾ ਹੋਇਆ ਸੀ। ਉਹ ਉਸ ਬੋਰੇ ਨੂੰ ਨਾਲ ਲੈ ਕੇ ਦਰਖਤ ਤੋਂ ਹੇਠਾਂ ਉੱਤਰ ਆਇਆ। ਅੰਬਾਂ ਦੀ ਬੇਸਬਰੀ ਨੇ ਉਸ ਨੂੰ ਹੋਰ ਉਤਾਵਲਾ ਕਰ ਦਿੱਤਾ। ਬੋਰੇ ਦੀ ਡੋਰ ਨੂੰ ਉਹ ਦੰਦਾਂ ਨਾਲ ਕੱਟਣ ਵੱਢਣ ਲੱਗ ਪਿਆ। ਅਖੀਰ ਬੋਰੇ ਦਾ ਮੂੰਹ ਖੁੱਲ੍ਹ ਗਿਆ। ਬੋਰੇ ਅੰਦਰ ਤੱਕ ਤਾਂ ਬੁੱਧੂ ਹੱਕਾ ਬੱਕਾ ਰਹਿ ਗਿਆ। ਉਹ ਬੋਰਾ ਨੋਟਾਂ ਨਾਲ ਭਰਿਆ ਹੋਇਆ ਸੀ। ਨੋਟਾਂ ਵੱਲ ਨਜ਼ਰ ਜਾਂਦਿਆਂ ਹੀ ਰੇਡੀਓ ਉੱਤੇ ਅਰੇ ਮੈਂ ਤਾਂ ਸਾਹਿਬ ਬਣ ਗਿਆ ਗਾਣਾ ਵੱਜਣ ਲੱਗਾ। ਗਾਣਾ ਸੁਣਦੇ ਹੀ ਬੁੱਧੂ ਨੂੰ ਲੱਗਾ ਕਿ ਉਹ ਸੱਚਮੁੱਚ ਹੀ ਅਰੇ ਮੈਂ ਤਾਂ ਸਾਹਿਬ ਬਣ ਗਿਆ। ਹੁਣ ਉਹ ਗਰੀਬ ਬੁੱਧੂ ਨਹੀਂ ਸਗੋਂ ਅਮੀਰ ਬੁੱਧੂ ਸ਼ਾਹ ਹੋ ਗਿਆ ਸੀ। ਇਸ ਤੋਂ ਪਹਿਲਾਂ ਕਿ ਉਸਨੂੰ ਇਸ ਅੰਬਾਂ ਦੇ ਬਾਗ ਵਿੱਚ ਨੋਟਾਂ ਦੇ ਬੋਰੇ ਨਾਲ ਕੋਈ ਵੇਖਦਾ, ਉਹ ਉੱਥੋਂ ਬੋਰਾ ਚੁੱਕੀ ਤੁਰਦਾ ਬਣਿਆ। ਉਸਨੇ ਸੋਚਿਆ ਜੇਕਰ ਉਹ ਇਸ ਬੋਰੇ ਨੂੰ ਘਰ ਲੈ ਗਿਆ ਤਾਂ ਪਿੰਡ ਵਾਲਿਆਂ ਨੂੰ ਸ਼ੱਕ ਪੈ ਜਾਣਾ ਹੈ ਅਤੇ ਉਸਦੀ ਆਪਣੀ ਮਾਂ ਨੇ ਤਾਂ ਸਾਰੇ ਪੈਸੇ ਉਸ ਕੋਲੋਂ ਖੋਹ ਕੇ ਉਸ ਨੂੰ ਫਿਰ ਤੋਂ ਕੰਗਲਾ ਬਣਾ ਦੇਣਾ ਹੈ। ਰਾਹ ਤੁਰਦਿਆਂ ਉਸਨੇ ਲੋੜ ਮੁਤਾਬਕ ਪੈਸੇ ਕੱਢ ਕੇ ਨੋਟਾਂ ਵਾਲਾ ਬੋਰਾ ਇੱਕ ਤੂੜੀ ਦੀ ਕੁੱਪੀ ਵਿੱਚ ਲੁਕੋ ਦਿੱਤਾ। ਬੁੱਧੂ ਨੇ ਹੁਣ ਆਪਣਾ ਰਹਿਣ ਸਹਿਣ ਵਧੀਆ ਕਰ ਲਿਆ। ਨੋਟਾਂ ਦੇ ਸੇਕ ਨੇ ਉਸਦੀ ਘਰ ਦੇ ਪਿੰਡ ਵਿੱਚ ਪੈਂਠ ਬਣਾ ਦਿੱਤੀ। ਇਹ ਸਭ ਵੇਖ ਉਹ ਹਰ ਵੇਲੇ ਆਪਣਾ ਪਸੰਦੀਦਾ ਗਾਣਾ ਅਰੇ ਮੈਂ ਤਾਂ ਸਾਹਿਬ ਬਣ ਗਿਆ ਗੁਣਗੁਣਾਉਂਦਾ ਰਹਿੰਦਾ। ਉਹ ਸੋਚਦਾ ਕਿ ਇਹ ਉਹੀ ਪਿੰਡ ਵਾਲੇ ਲੋਕ ਹਨ ਜਿਹੜੇ ਉਸ ਵੱਲ ਕਦੇ ਮੂੰਹ ਨਹੀਂ ਸੀ ਕਰਦੇ ਅਤੇ ਅੱਜ ਉਸਦੀ ਬੁੱਤੀਆਂ ਕਰਦੇ ਫਿਰਦੇ ਹਨ। ਕਰਨ ਵੀ ਕਿਉਂ ਨਾ, ਜਿਸ ਦੇ ਪੱਲੇ ਦਾਣੇ ਉਸਦੇ ਕਮਲੇ ਵੀ ਸਿਆਣੇ। ਬੁੱਧੂ ਆਏ ਦਿਨ ਸੋਚੀ ਪਿਆ ਰਹਿੰਦਾ ਕਿ ਉਹ ਇਹਨਾਂ ਪੈਸਿਆਂ ਦਾ ਕੀ ਕਰੇ ਜਿਸ ਨਾਲ ਉਹ ਹੋਰ ਵੱਡਾ ਆਦਮੀ ਬਣ ਸਕੇ। ਨਾਲੇ ਉਹ ਬਾਹਲਾ ਸਮਾਂ ਨੋਟਾਂ ਦੀ ਬੋਰੀ ਨੂੰ ਤੂੜੀ ਦੀ ਕੁੱਪੀ ਵਿੱਚ ਲੁਕੋ ਕੇ ਰੱਖਣ

0: ਦਾ ਜੋਖਮ ਵੀ ਨਹੀਂ ਸੀ ਲੈਣਾ ਚਾਹੁੰਦਾ। ਇੱਕ ਦਿਨ ਬੁੱਧੂ ਨੂੰ ਪਤਾ ਚੱਲਦਾ ਹੈ ਕਿ ਲਾਗਲੇ ਪਿੰਡ ਕਿਸੇ ਫਿਲਮ ਦੀ ਸ਼ੂਟਿੰਗ ਹੋਣੀ ਹੈ ਅਤੇ ਇਸ ਫਿਲਮ ਦੀ ਸ਼ੂਟਿੰਗ ਲਈ ਹੀਰੋ ਬਲਵੰਤ ਨੂੰ ਲਿਆ ਗਿਆ ਹੈ। ਬਲਵੰਤ ਫਿਲਮੀ ਜਗਤ ਦਾ ਇੱਕ ਬਹੁਤ ਹੀ ਵੱਡਾ ਅਤੇ ਮਸ਼ਹੂਰ ਨਾਂ ਸੀ। ਬੁੱਧੂ ਵੀ ਸ਼ੂਟਿੰਗ ਵੇਖਣ ਉੱਥੇ ਚਲਾ ਗਿਆ। ਪਿੰਡ ਦਾ ਸਰਪੰਚ ਬੁੱਧੂ ਨੂੰ ਆਇਆ ਵੇਖ ਆਪਣੇ ਲਾਗੇ ਦੀ ਕੁਰਸੀ 'ਤੇ ਉਸਨੂੰ ਬੈਠਣ ਲਈ ਇਸ਼ਾਰਾ ਕਰਦਾ ਹੈ। ਸ਼ੂਟਿੰਗ ਹਾਲੇ ਸ਼ੁਰੂ ਹੀ ਨਹੀਂ ਸੀ ਹੋਈ। ਮੌਕਾ ਵੇਖ ਕੇ ਸਰਪੰਚ ਬੁੱਧੂ ਨੂੰ ਫਿਲਮ ਦੇ ਡਾਇਰੈਕਟਰ ਨਾਲ ਮਿਲਾਉਣ ਲਈ ਲੈ ਜਾਂਦਾ ਹੈ। ਡਾਇਰੈਕਟਰ ਸਾਹਿਬ, ਇਹ ਸਾਡੇ ਬੁੱਧੂ ਸ਼ਾਹ ਜੀ ਹਨ, ਲਾਗਲੇ ਪਿੰਡੋਂ ਉਚੇਚੇ ਤੁਹਾਡੀ ਫਿਲਮ ਦੀ ਸ਼ੂਟਿੰਗ ਵੇਖਣ ਆਏ ਹਾਂ। ਉਹ ਵੈਲਕਮ ਜੀ ਵੈਲਕਮ, ਤੁਸੀਂ ਇੱਥੇ ਸਾਡੇ ਨਾਲ ਬੈਠੋ, ਤੁਸੀਂ ਤਾਂ ਸਾਡੇ ਅੱਜ ਦੇ ਖਾਸ ਮਹਿਮਾਨ ਹੋ, ਕਹਿ ਕੇ ਡਾਇਰੈਕਟਰ ਬੁੱਧੂ ਨੂੰ ਆਪਣੇ ਨੇੜੇ ਹੀ ਬਿਠਾ ਲੈਂਦਾ ਹੈ। ਅਸਲ ਵਿੱਚ ਡਾਇਰੈਕਟਰ ਬੁੱਧੂ ਦੇ ਸੂਟ ਬੂਟ ਤੋਂ ਬਹੁਤ ਪ੍ਰਭਾਵਿਤ ਹੋ ਗਿਆ ਸੀ। ਉਸ ਦੀਆਂ ਨਜ਼ਰਾਂ ਵਿੱਚ ਬੁੱਧੂ ਕੋਈ ਬਹੁਤ ਵੱਡਾ ਰਸੂਖ ਵਾਲਾ ਬੰਦਾ ਸੀ। ਹੋਵੇ ਵੇ ਕਿਉਂ ਨਾ, ਕਿਉਂਕਿ ਉਹ ਹੁਣ ਬੁੱਧੂ ਨਹੀਂ ਸਗੋਂ ਬੁੱਧੂ ਸ਼ਾਹ ਬਣ ਗਿਆ ਸੀ ਅਤੇ ਬੁੱਧੂ ਦੇ ਮੁਤਾਬਿਕ ਉਹ ਅਰੇ ਮੈਂ ਤੋਂ ਸਾਹਿਬ ਬਣ ਗਿਆ ਹੋ ਗਿਆ ਸੀ। ਸ਼ੂਟਿੰਗ ਸ਼ੁਰੂ ਹੋਣ ਦਾ ਸਮਾਂ ਸਵੇਰੇ 9 ਵਜੇ ਦਾ ਸੀ, ਪਰ ਫਿਲਮ ਦੇ ਹੀਰੋ ਬਲਵੰਤ ਦੇ ਨਾ ਆਉਣ ਕਰਕੇ ਸ਼ੂਟਿੰਗ ਸ਼ੁਰੂ ਨਹੀਂ ਹੋ ਪਾ ਰਹੀ ਸੀ। ਅੱਧੀ ਦੁਨੀਆ ਤਾਂ ਉਚੇਚੇ ਫਿਲਮ ਦੇ ਹੀਰੋ ਬਲਵੰਤ ਨੂੰ ਹੀ ਵੇਖਣ ਆਈ ਹੋਈ ਸੀ। ਬਲਵੰਤ ਫਿਲਮੀ ਜਗਤ ਵਿੱਚ ਇੱਕ ਬਹੁਤ ਵੱਡਾ ਨਾਂ ਸੀ। ਉਸ ਦੀਆਂ ਕਈ ਫਿਲਮਾਂ ਨੇ ਬਹੁਤ ਹੀ ਨਾਮਣਾ ਖੱਟਿਆ ਸੀ। ਲਗਭਗ 11 ਵਜੇ ਪਤਾ ਚੱਲਿਆ ਕਿ ਬਲਵੰਤ ਸ਼ੂਟਿੰਗ ਲਈ ਨਹੀਂ ਆ ਰਿਹਾ ਹੈ। ਮਸਲਾ ਪੈਸਿਆਂ ਦੇ ਦੇਣ ਲੈਣ ਨੂੰ ਲੈ ਕੇ ਸੀ। ਬਲਵੰਤ ਇਸ ਫਿਲਮ ਲਈ ਵੱਧ ਪੈਸੇ ਦੀ ਮੰਗ ਕਰ ਰਿਹਾ ਸੀ, ਜਿਸ ਦੀ ਪੂਰਤੀ ਨਾ ਹੋਣ ਕਰਕੇ ਉਸਨੇ ਸ਼ੂਟਿੰਗ ਹੀ ਰੱਦ ਕਰ ਦਿੱਤੀ। ਇਹ ਖਬਰ ਸੁਣ ਫਿਲਮ ਦੇ ਡਾਇਰੈਕਟਰ ਨੂੰ ਤਾਂ ਜਿਵੇਂ ਹੱਥਾਂ ਪੈਰਾਂ ਦੀ ਪੈ ਗਈ। ਉਹ ਸਾਰੇ ਤਾਮ ਜਾਮ ਨਾਲ ਉੱਥੇ ਪਹੁੰਚਿਆ ਹੋਇਆ ਸੀ। ਜੇਕਰ ਸ਼ੂਟਿੰਗ ਨਾ ਹੋਈ ਤਾਂ ਪੈਸੇ ਪੱਖੋਂ ਬਹੁਤ ਹੀ ਨੁਕਸਾਨ ਹੋਣਾ ਸੀ ਅਤੇ ਨਾਲ ਹੀ ਬੇਇੱਜ਼ਤੀ ਵਾਧੇ ਦੀ। ਹੀਰੋ ਦੇ ਨਾਂ ਆਉਣ ਕਰਕੇ ਬੁੱਧੂ ਸਰਪੰਚ ਦੇ ਕੰਨੀ ਫੂਕ ਮਾਰਦਿਆਂ ਖੁਦ ਹੀਰੋ ਦੇ ਰੋਲ ਦੀ ਗੱਲ ਕਰਨ ਲਈ ਕਹਿ ਦਿੰਦਾ ਹੈ। ਅੱਗੋਂ ਸਰਪੰਚ ਵੀ ਬਿਨਾਂ ਕੁਝ ਸੋਚਿਆ ਡਾਇਰੈਕਟਰ ਕੋਲ ਬੁੱਧੂ ਦੀ ਸਿਫਾਰਿਸ਼ ਕਰ ਦਿੰਦਾ ਹੈ। ਡਾਇਰੈਕਟਰ ਨੇ ਬੁੱਧੂ ਪਸੰਦ ਤਾਂ ਬੜਾ ਆਇਆ ਸੀ, ਪਰ ਉਹ ਇੰਨਾ ਵੱਡਾ ਜੋਖਮ ਚੁੱਕਣਾ ਨਹੀਂ ਚਾਹੁੰਦਾ ਸੀ। ਇਹਨਾਂ ਸੋਚਾਂ ਵਿੱਚ ਪੈ ਗਏ ਡਾਇਰੈਕਟਰ ਸਾਹਿਬ, ਬਾਹਲਾ ਨਾ ਸੋਚੋ, ਬੁੱਧੂ ਡਾਇਰੈਕਟਰ ਨੂੰ ਹੌਸਲਾ ਦਿੰਦਿਆਂ ਕਹਿ ਰਿਹਾ ਸੀ। ਬੁੱਧੂ ਸ਼ਾਹ ਜੀ, ਇਹ ਬਹੁਤ ਵੱਡਾ ਰਿਸਕ ਹੋਵੇਗਾ, ਜੇਕਰ ਸਾਡਾ ਨੁਕਸਾਨ ਹੋਇਆ ਤਾਂ ਉਸ ਦੀ ਭਰਪਾਈ ਅਸੀਂ ਕਿਵੇਂ ਕਰਾਂਗੇ? ਡਾਇਰੈਕਟਰ ਬੇਇਤਬਾਰੀ ਨਾਲ ਬੁੱਧੂ ਵੱਲ ਤੱਕਦਿਆਂ ਬੋਲੀ ਜਾ ਰਿਹਾ ਸੀ। ਨੁਕਸਾਨ ਕਾਹਦਾ ਜਨਾਬ? ਜੇਕਰ ਤੁਸੀਂ ਮੈਨੂੰ ਮੌਕਾ ਦਿੰਦੇ ਹੋ ਤਾਂ ਮੈਂ ਆਪਣੇ ਵੱਲੋਂ ਤੁਹਾਨੂੰ 1 ਲੱਖ ਰੁਪਇਆ ਦੇਣ ਨੂੰ ਤਿਆਰ ਹਾਂ। ਨਾਲੇ ਤੁਹਾਡੇ ਕੋਲ ਬਲਵੰਤ ਵਾਲੇ ਪੈਸੇ ਵੀ ਤਾਂ ਬਚ ਜਾਣਗੇ। ਹੁਣ ਦੱਸੋ, ਨੁਕਸਾਨ ਕਿਸ ਗੱਲ ਦਾ ਹੋਇਆ? ਇਹ ਸਭ ਸੁਣ ਡਾਇਰੈਕਟਰ ਤਾਂ ਜਿਵੇਂ ਅਸਮਾਨ ਵਿੱਚ ਛਾਲਾ ਹੀ ਮਾਰਨ ਲੱਗ ਪਿਆ। ਉਸਨੇ ਬੁੱਧੂ ਨੂੰ ਹਾਂ ਕਰ ਦਿੱਤੀ। ਸ਼ੂਟਿੰਗ ਸ਼ੁਰੂ ਹੋ ਗਈ। ਫਿਲਮ ਲਗਭਗ 6 ਮਹੀਨਿਆਂ ਵਿੱਚ ਤਿਆਰ ਹੋ ਕੇ ਸਿਨੇਮਾ ਉੱਤੇ ਲੱਗ ਗਈ। ਫਿਲਮ ਸੁਪਰਹਿੱਟ ਹੋ ਗਈ। ਇੱਥੋਂ ਦੀ ਬੁੱਧੂ ਦੀ ਕਿਸਮਤ ਬੁਲੰਦੀਆਂ ਨੂੰ ਛੂਹਣ ਲੱਗ ਪਈ। ਹੁਣ ਉਹ ਸੁਪਰ ਸਟਾਰ ਬਣ ਗਿਆ ਸੀ। ਲੋਕ ਉਸਨੂੰ ਵੇਖਣ ਅਤੇ ਉਸਦੇ ਹਸਤਾਖਰ ਲੈਣ ਲਈ ਤਰਸਦੇ। ਉਸ ਅੱਗੋਂ ਹੋਰਨਾਂ ਫਿਲਮਾਂ ਦੀ ਵੀ ਝੜੀ ਲੱਗ ਗਈ। ਇਹਨਾਂ ਫਿਲਮਾਂ ਤੋਂ ਉਹ ਕਰੋੜਾਂ ਵਿੱਚ ਖੇਡਣ ਲੱਗ ਪਿਆ। ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਦਾ ਹੋਇਆ ਉਹ ਮਨ ਹੀ ਮਨ ਆਪਣਾ ਪਸੰਦੀਦਾ ਗਾਣਾ ਅਰੇ ਮੈਂ ਤੋ ਸਾਹਿਬ ਬਣ ਗਿਆ ਗੁਣਗੁਣਾਉਂਦਾ ਰਹਿੰਦਾ। ਇੱਕ ਦਿਨ ਕਿਸੇ ਮਹਿਫਿਲ ਵਿੱਚ ਬੁੱਧੂ ਦੀ ਮੁਲਾਕਾਤ ਰਾਜ ਦੇ ਸਭ ਤੋਂ ਅਮੀਰ ਵਲੈਤੀ ਰਾਮ ਦੀ ਬੁੱਧੂ ਤੋਂ ਬਹੁਤ ਪ੍ਰਭਾਵਿਤ ਸੀ। ਉਸਨੇ ਗੱਲਾਂ ਗੱਲਾਂ ਵਿੱਚ ਬੁੱਧੂ ਨੂੰ ਆਪਣੇ ਘਰ ਰੋਟੀ 'ਤੇ ਆਉਣ ਲਈ ਸੱਦਾ ਦੇ ਦਿੱਤਾ, ਜਿਸ ਨੂੰ ਬੁੱਧੂ ਨੇ ਸਵੀਕਾਰ ਕਰ ਲਿਆ। ਮਿੱਥੇ ਸਮੇਂ 'ਤੇ ਬੁੱਧੂ ਵਲੈਤੀ ਰਾਮ ਦੇ ਘਰ ਖਾਣੇ 'ਤੇ ਪਹੁੰਚ ਗਿਆ। ਖਾਣਾ ਖਾਂਦਿਆਂ ਵਲੈਤੀ ਰਾਮ ਆਪਣੇ ਦਿਲ ਦੀਆਂ ਗੱਲਾਂ ਬੁੱਧੂ ਨਾਲ ਸਾਂਝੀਆਂ ਕਰਨ ਲੱਗ ਪਿਆ। ਬੁੱਧੂ ਸ਼ਾਹ ਜੀ, ਇਸ ਵਾਰ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਵਰ੍ਹੇ ਵਿੱਚ ਅਸੀਂ ਦੁਬਾਰਾ ਨੰਬਰ 1 'ਤੇ ਰਹਾਂਗੇ। ਤੁਸੀਂ ਇਸ ਤਰ੍ਹਾਂ ਕਿਉਂ ਸੋਚਦੇ ਹੋ ਜਨਾਬ? ਵੇਖਣਾ ਇਸ ਵਾਰ ਵੀ ਨੰਬਰ 1 ਤੁਹਾਡੀ ਕੰਪਨੀ ਹੀ ਹੋਵੇਗੀ। ਨਹੀਂ ਬੁੱਧੂ ਸ਼ਾਹ ਜੀ, ਇਸ ਵਾਰ ਬਾਜ਼ਾਰ ਵੀ ਸਾਡੇ ਵੱਲ ਦੀ ਗੱਲ ਨਹੀਂ ਕਰ ਰਿਹਾ, ਬਸ ਸਾਡੀ ਹਾਰ ਤੈਅ ਹੀ ਸਮਝੋ। ਇਸ ਦਾ ਮੁੱਖ ਕਾਰਨ ਸਾਡੀ ਕੰਪਨੀ ਉੱਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਹਨ, ਪਰ ਹਾਲੀ ਇੱਕ ਉਮੀਦ ਦੀ ਕਿਰਨ ਬਾਕੀ ਹੈ ਜੇ ਸਾਨੂੰ ਦੁਬਾਰਾ ਨੰਬਰ 1 ਕੰਪਨੀ ਬਣਾ ਸਕਦੀ ਹੈ। ਜਨਾਬ, ਉਹ ਕਿਹੜੀ ਉਮੀਦ ਦੀ ਕਿਰਨ ਹੈ ਜੋ ਤੁਹਾਨੂੰ ਦੁਬਾਰਾ ਨੰਬਰ 1 ਬਣਾ ਸਕਦੀ ਹੈ? ਉਹ ਉਮੀਦ ਦੀ ਕਿਰਨ ਤੁਸੀਂ ਹੋ ਬੁੱਧੂ ਸ਼ਾਹ ਜੀ। ਹੈਂ? ਮੈਂ? ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਜਨਾਬ? ਮੈਂ ਤੁਹਾਡੀ ਉਮੀਦ ਦੀ ਕਿਰਨ ਕਿਸ ਤਰ੍ਹਾਂ ਹੋ ਸਕਦਾ? ਬੁੱਧੂ ਵਲੈਤੀ ਰਾਮ ਦੀ ਇਸ ਗੱਲ ਤੋਂ ਇੱਕ ਤਾਂ ਬਹੁਤ ਹੀ ਹੈਰਾਨ ਅਤੇ ਪਰੇਸ਼ਾਨ ਸੀ, ਤਾਂ ਦੂਜਾ ਉਹ ਕੀ ਕਹੀ ਜਾ ਰਿਹਾ ਸੀ ਉਸਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਹਾਂ, ਤੁਸੀਂ ਜੇਕਰ ਤੁਸੀਂ ਸਾਡੀ ਕੰਪਨੀ ਵਿੱਚ ਸ਼ਾਮਲ ਹੋ ਜਾਓ ਅਤੇ ਸਾਡੀ ਕੰਪਨੀ ਲਈ ਸਟਾਰ ਪ੍ਰਚਾਰਕ ਬਣ ਜਾਓ ਅਤੇ ਸਾਡਾ ਨੰਬਰ 1 ਹੋਣਾ ਪੱਕਾ ਤੈਅ ਹੀ ਸਮਝੋ। CEO ਸਾਹਿਬ, ਤੁਸੀਂ ਮੇਰੇ ਉੱਪਰ ਇੰਨੀ ਵੱਡੀ ਟੇਕ ਨਾ ਰੱਖੋ, ਵੇਖਿਓ ਕਿਤੇ ਧੋਖਾ ਨਾ ਵਾਪਰ ਜਾਏ। ਨਹੀਂ ਨਹੀਂ ਬੁੱਧੂ ਸ਼ਾਹ ਜੀ, ਸਾਰਾ ਸੂਬਾ ਤੁਹਾਡਾ ਬਹੁਤ ਵੱਡਾ ਕਦਰਦਾਨ ਹੈ। ਤੁਸੀਂ ਜਿਸ ਪਾਸੇ ਵੱਲ ਨੂੰ ਵੀ ਖੜ੍ਹੇ ਹੋ ਜਾਓ, ਗਾਹਕਾਂ ਦਾ ਮੂੰਹ ਤਾਂ ਉਸੇ ਵੱਲ ਹੀ ਹੋ ਜਾਣਾ ਹੈ। ਸਾਡੀ ਗੱਲ ਨੂੰ ਮੰਨ ਲਵੋ, ਅਸੀਂ ਤੁਹਾਨੂੰ ਕੰਪਨੀ ਵਿੱਚ 40% ਸ਼ੇਅਰ ਦਾ ਔਫਰ ਦਿੰਦੇ ਹਾਂ ਅਤੇ ਤੁਸੀਂ ਉਸ ਦੇ ਹਿੱਸੇਦਾਰ ਹੋਵੋਗੇ। ਇਸ ਗੱਲ ਦਾ ਮੈਂ ਤੁਹਾਨੂੰ ਭਰੋਸਾ ਦਵਾਉਂਦਾ। ਵਿਲੈਤੀ ਰਾਮ ਦੀਆਂ ਗੱਲਾਂ ਸੁਣ ਕੇ ਬੁੱਧੂ ਦੇ ਅੰਦਰ ਅਰੇ ਮੈਂ ਤੋਂ ਸਾਹਿਬ ਬਣ ਗਿਆ ਗਾਣਾ ਗੂੰਜਣ ਲੱਗ ਪਿਆ। ਉਸ ਦੇ ਸੂਬੇ ਦਾ ਸਭ ਤੋਂ ਅਮੀਰ ਆਦਮੀ ਉਸ ਦੀ ਮਿੰਨਤਾਂ ਕਰ ਰਿਹਾ ਸੀ ਅਤੇ ਨਾਲੇ ਉਸ ਨੂੰ 40% ਸ਼ੇਅਰ ਦਾ ਮਾਲਕ ਬਣਾ ਦੀ ਔਫਰ ਦੇ ਰਿਹਾ ਸੀ। ਹੁਣ ਉਹ ਬਹੁਤਾ ਅਮੀਰ ਆਦਮੀ ਵੀ ਬਣ ਜਾਏਗਾ, ਇਹ ਸੋਚ ਕੇ ਉਹ ਭੱਬਾ ਭਾਰ ਸੀ। ਬੁੱਧੂ ਵਿਲੈਤੀ ਰਾਮ ਦੀ ਕੰਪਨੀ ਵਿੱਚ ਸ਼ਾਮਲ ਹੋ ਗਿਆ। ਬੁੱਧੂ ਦੇ ਆਉਣ ਨਾਲ ਵਿਲੈਤੀ ਰਾਮ ਦੀ ਕੰਪਨੀ ਵਿੱਚ ਇੱਕ ਨਵੀਂ ਜਾਨ ਪੈ ਗਈ। ਬੁੱਧੂ ਦੇ ਆਉਣ ਨਾਲ ਵਿਲੈਤੀ ਰਾਮ ਇੱਕ ਵਾਰੀ ਫਿਰ ਨੰਬਰ 1 ਦੇ ਉੱਤੇ ਆ ਗਿਆ। ਹੁਣ ਤਾਂ ਜਿਵੇਂ ਬੁੱਧੂ ਦਾ ਮਨਪਸੰਦ ਗਾਣਾ ਮੈਂ ਤੋਂ ਸਾਹਿਬ ਬਣ ਗਿਆ ਉਸ ਦੇ ਕੋਲ ਆ ਕੇ ਮਸਖਰੀਆਂ ਕਰ ਰਿਹਾ ਸੀ। ਕੁਝ ਸਮੇਂ ਬਾਅਦ ਵਿਲੈਤੀ ਰਾਮ ਦੀ ਕੰਪਨੀ ਉੱਪਰ ਬਹੁਤ ਹੀ ਭ੍ਰਿਸ਼ਟਾਚਾਰ ਦੇ ਮਾਮਲੇ ਉਜਾਗਰ ਹੋਣ ਲੱਗ ਪਏ। ਵਿਲੈਤੀ ਰਾਮ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬੁਰੀ ਤਰ੍ਹਾਂ ਨਾਲ ਫਸ ਗਿਆ। ਉਸ ਉੱਪਰ CEO ਦੀ ਕੁਰਸੀ ਛੱਡਣ ਦਾ ਮਾਮਲਾ ਤੂਲ ਫੜਨ ਲੱਗਾ। ਮਜਬੂਰਨ ਵਿਲੈਤੀ ਰਾਮ ਨੇ CEO ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਪਰ ਉਹ ਆਪਣੀ ਥਾਂ ਬੁੱਧੂ ਨੂੰ CEO ਬਣਾਉਣ ਲਈ ਸਭ ਨੂੰ ਰਜ਼ਾਮੰਦ ਕਰ ਲੈਂਦਾ ਹੈ। ਵਿਲੈਤੀ ਰਾਮ ਨੂੰ ਲੱਗਦਾ ਹੈ ਕਿ ਬੁੱਧੂ ਉਸ ਦਾ ਸਭ ਤੋਂ ਵਫ਼ਾਦਾਰ ਬੰਦਾ ਹੈ ਅਤੇ ਕੇਵਲ ਇੱਕ ਬੁੱਧੂ ਹੀ ਹੈ ਜੋ ਉਸ ਨੂੰ ਇਹਨਾਂ ਸਾਰੇ ਮਾਮਲਿਆਂ ਤੋਂ ਬਚਾ ਸਕਦਾ ਹੈ। ਇਸ ਲਈ ਵਿਲੈਤੀ ਰਾਮ ਆਪਣੀ ਥਾਂ ਬੁੱਧੂ ਨੂੰ ਅੱਗੇ ਕਰ ਦਿੰਦਾ ਹੈ। ਬੁੱਧੂ ਹੁਣ ਕੰਪਨੀ ਦਾ CEO ਬਣ ਗਿਆ। ਉਸ ਦੀ ਖੁਸ਼ੀ ਉਸ ਦੇ ਮੂੰਹ ਤੋਂ ਡੁੱਲ ਪੈਂਦੀ ਸੀ। CEO ਬਣਦਿਆਂ ਸਾਰ ਹੀ ਉਸ ਨੂੰ ਪਹਿਲੀ ਵਾਰ ਕੰਪਨੀ ਨੂੰ ਸੰਬੋਧਨ ਕੀਤਾ। ਕੰਪਨੀ ਨੂੰ ਸੰਬੋਧਨ ਕਰਦਿਆਂ ਸਾਰ ਹੀ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਬੁੱਧੂ ਅਰੇ ਮੈਂ ਤੋਂ ਸਾਹਿਬ ਬਣ ਗਿਆ ਗਾਣੇ ਨਾਲ ਕਰਨ ਲੱਗਾ। ਸਾਰੀ ਕੰਪਨੀ ਦੇ ਇੰਪਲੋਈ ਠਾਕਿਆਂ ਦੇ ਤਾੜੀਆਂ ਨਾਲ ਗੂੰਜਣ ਲੱਗ ਪਏ। ਅੱਜ ਬੁੱਧੂ ਨੂੰ ਆਪਣਾ ਆਪ ਮੁਕੰਮਲ ਜਾਪਿਆ। ਉਸ ਨੂੰ ਲੱਗਾ ਕਿ ਇਸ ਤੋਂ ਵੱਡਾ ਸਾਹਿਬ ਬਣਨ ਲਈ ਹੁਣ ਕੀ ਬਾਕੀ ਰਹਿ ਗਿਆ। ਉਹ ਹੁਣ ਸੱਚਮੁੱਚ ਹੀ ਸੰਪੂਰਨ ਸਾਹਿਬ ਬਣ ਗਿਆ ਸੀ। CEO ਬਣਦਿਆਂ ਹੀ ਬੁੱਧੂ ਨੇ ਰੁਝੇਵੇਂ ਵਿੱਚ ਵੱਧ ਗਏ। ਇੱਕ ਦਿਨ ਉਹ ਮੁੱਖ ਮਹਿਮਾਨ ਦੇ ਤੌਰ 'ਤੇ ਸੂਬੇ ਦੀ ਇੱਕ ਨਹਿਰ ਨੂੰ ਸਾਫ਼ ਕਰਨ ਵਾਲੇ ਪਲਾਂਟ ਦਾ ਮੁਆਇਨਾ ਕਰਨ ਲਈ ਚਲਿਆ ਗਿਆ। ਮੁਆਇਨਾ ਕਰਨ ਮੌਕੇ ਉਸਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਪਿਆ। ਉਹ ਘਬਰਾ ਕੇ ਆਪਣੀਆਂ ਅੱਖਾਂ ਪੂੰਝਦਾ ਹੋਇਆ ਆਸੇ ਪਾਸੇ ਵੱਲ ਵੇਖਣ ਲੱਗ ਪਿਆ। ਉਸਦੇ ਸਾਰੇ ਕੱਪੜੇ ਭਿੱਜੇ ਹੋਏ ਸਨ ਅਤੇ ਉਸਦਾ ਮੰਜਾ ਵੀ ਪਾਣੀ ਨਾਲ ਭਿੱਜਿਆ ਪਿਆ ਸੀ। ਉਸਨੂੰ ਕੁਛ ਵੀ ਸਮਝ ਨਹੀਂ ਆ ਰਿਹਾ ਸੀ। ਜਦੋਂ ਉਸਨੇ ਚੰਗੀ ਤਰ੍ਹਾਂ ਨਾਲ ਅੱਖਾਂ ਖੋਲ੍ਹ ਕੇ ਸਾਹਮਣੇ ਵੇਖਿਆ ਤਾਂ ਉਸਦੀ ਮਾਂ ਉਸਨੂੰ ਗਾਲਾਂ ਕੱਢ ਰਹੀ ਸੀ। ਉਸਦੀ ਮਾਂ ਨੇ ਹੀ ਉਸਨੂੰ ਨੀਂਦ ਤੋਂ ਜਗਾਉਣ ਲਈ ਉਸਦੇ ਉੱਤੇ ਪਾਣੀ ਦੀ ਬਾਲਟੀ ਭਰ ਕੇ ਸੁੱਟੀ ਸੀ। ਖੁਰ ਧੋਤਿਆ ਕੰਜਰਾ, ਦੁਪਹਿਰਾ ਦਿਨ ਦਾ ਆ ਗਿਆ, ਤੂੰ ਬੋਕ ਬਣ ਕੇ ਹਾਲੀ ਤਾਂ ਮੰਜਾ ਭੰਨੀ ਜਾ, ਮਰ ਜਾ ਟੁੱਟ ਪੈਣਿਆ, ਉੱਠ ਕੇ ਕਿਤੇ ਹੋਰ ਜਾ ਕੇ ਖੇ ਖਾ। ਬੁੱਧੂ ਨੇ ਘੜੀ ਵੱਲ ਤੱਕਿਆ ਤਾਂ ਦੁਪਹਿਰ ਦਾ 1 ਵੱਜ ਗਿਆ ਸੀ। ਉਸਦਾ ਅਰੇ ਮੈਂ ਤੋਂ ਸਾਹਿਬ ਬਣ ਗਿਆ ਗਾਣਾ ਵਾਲਾ ਸੁਪਨਾ ਵੀ ਟੁੱਟ ਚੁੱਕਿਆ ਸੀ ਅਤੇ ਹੁਣ ਉਹ ਮੁੜ ਤੋਂ ਅਸਲ ਦੁਨੀਆ ਵਿੱਚ ਪਿੰਡ ਦਾ ਇੱਕ ਵਿਹਲੜ ਬੰਦਾ ਸੀ। ਅੱਖਾਂ ਮਲਦਾ ਹੋਇਆ ਉਹ ਉੱਠ ਬੈਠਾ। ਹਾਲੀ ਉਹ ਆਪਣੇ ਆਪ ਨੂੰ ਕਹਿਮ ਹੀ ਕਰ ਰਿਹਾ ਸੀ ਕਿ ਉਸਦੀ ਬੇਬੇ ਉਸ ਨੂੰ ਬਾਹਰ ਖੜ੍ਹੇ ਸਬਜ਼ੀ ਵਾਲੇ ਕੋਲੋਂ ਆਲੂ ਫੜਨ ਲਈ ਕਹਿ ਦਿੰਦੀ ਹੈ, ਆ ਲੈ ਜਾ 5 ਦਾ ਨੋਟ ਅਤੇ ਬਾਹਰੋਂ ਭਾਈ ਕੋਲੋਂ 1 ਕਿਲੋ ਆਲੂ ਫੜ ਲਿਆ। ਅੱਖਾਂ ਪੂੰਝ ਦਵਾਇਆ ਬੁੱਧੂ ਬਾਹਰ ਖੜ੍ਹੇ ਸਬਜ਼ੀ ਵਾਲੇ ਕੋਲ ਆਲੂ ਲੈਣ ਲਈ ਚਲਿਆ ਗਿਆ। ਸਬਜ਼ੀ ਵਾਲੇ ਨੇ ਵੀ ਆਪਣੀ ਰੇਹੜੀ ਉੱਤੇ ਉੱਚੀ ਦੇਣਾ ਰੇਡੀਓ ਚਲਾਇਆ ਹੋਇਆ ਸੀ। ਇਸ ਵੇਲੇ ਰੇਡੀਓ 'ਤੇ ਖਬਰਾਂ ਆ ਰਹੀਆਂ ਸਨ ਅਤੇ ਖਬਰਾਂ ਵਿੱਚ ਸੂਬੇ ਦੇ ਸਭ ਤੋਂ ਅਮੀਰ ਆਦਮੀ ਵਿਲੈਤੀ ਰਾਮ ਦੇ ਭ੍ਰਿਸ਼ਟਾਚਾਰ ਵਿੱਚ ਫਸੇ ਹੋਣ ਕਰਕੇ ਅਸਤੀਫੇ ਦੀ ਖਬਰ ਚੱਲ ਰਹੀ ਸੀ। ਖਬਰਾਂ ਖਤਮ ਹੋ ਗਈਆਂ ਸਾਰ ਹੀ ਮੈਂ ਤੋਂ ਸਾਹਿਬ ਬਣ ਗਿਆ ਵਾਲਾ ਗਾਣਾ ਗੂੰਜਣ ਲੱਗ ਪਿਆ। ਬੁੱਧੂ ਬੌਂਦਲਿਆ ਹੋਇਆ ਕਦੇ ਹੱਥ 'ਚ ਫੜੇ ਆਲੂਆਂ ਨੂੰ ਵੇਖੀ ਜਾਵੇ, ਕਦੇ ਸਬਜ਼ੀ ਵਾਲੇ ਨੂੰ, ਕਦੇ ਰੇੜੀਓ ਨੂੰ ਅਤੇ ਕਦੇ ਅੰਦਰ ਗਾਲਾਂ ਕੱਢਦੀ ਆਪਣੀ ਬੇਬੇ ਨੂੰ। ਵੇ ਬੁੱਧੂਆ, ਫੇਰ ਤਾਂ ਨਹੀਂ ਸੌਂ ਗਿਆ ਮੋਏ ਉੱਥੇ ਹੀ? ਹਾਇਓ ਰੱਬਾ, ਕਦੋਂ ਅਕਲ ਆਓ ਇਸ ਬੋਕ ਨੂੰ ਜਿਹਨੇ ਮੇਰਾ ਲਹੂ ਪੀਤਾ ਹੋਇਆ ਹੈ। ਰੇਡੀਓ 'ਤੇ ਅਰੇ ਮੈਂ ਤੋਂ ਸਾਹਿਬ ਬਣ ਗਿਆ ਗਾਣਾ ਵੀ ਕਦੋਂ ਦਾ ਖਤਮ ਹੋ ਗਿਆ ਸੀ, ਪਰ ਬੇਬੇ ਦਾ ਗਾਣਾ ਹਾਲੇ ਵੀ ਚਾਲੂ ਸੀ।
1: ਸਫਲਤਾ ਦਾ ਸੁਫਨਾ। ਹੁਣੇ ਤੁਸੀਂ ਡਾਕਟਰ ਕਮਲਜੀਤ ਸਿੰਘ ਦੀ ਇਹ ਕਹਾਣੀ ਸੁਣ ਰਹੇ ਸੀ। ਆਓ ਇੱਕ ਹੋਰ ਸ਼ਬਦ ਸਰਵਣ ਕਰੀਏ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੇ ਸੁਖ ਨਾਮ ਔਰ ਸੋਭਾ, ਚਿੰਤਾ ਲਾਹੇ ਹਮਾਰੀ। ਸ਼ਬਦ ਗਾਇਨ ਕਰ ਰਹੇ ਨੇ ਭਾਈ ਰਵਿੰਦਰ ਸਿੰਘ ਰਾਗੀ ਅਤੇ ਸਾਥੀ।

ਸ਼ਬਦ ਤੁਸੀਂ ਭਾਈ ਰਵਿੰਦਰ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਸਰਵਣ ਕਰ ਰਹੇ ਸੀ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਖਤਮ ਹੁੰਦਾ ਏ। ਇੱਕ ਵਾਰੀ ਫੇਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਵਧਾਈਆਂ ਤੇ ਹੁਣ ਹਰਜੀਤ ਕੌਰ ਨੂੰ ਦਿਓ ਇਜਾਜ਼ਤ।

0: ਖਤਾਬਜਿੱਤਿਆ ਤੇ ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਨੇ ਲੋਕ ਸਭਾ ਦੀ ਮਨਜ਼ੂਰੀ ਤੋਂ ਬਾਅਦ ਅੱਜ ਸੂਖਮ ਛੋਟੇ ਤੇ ਦਰਮਿਆਨੇ ਉਦਮ ਵਿਕਾਸ ਸੋਧ ਬਿੱਲ 2026 ਪਾਸ ਕਰ ਦਿੱਤੈ। ਰਾਜ ਸਭਾ ਨੇ ਇਹ ਬਿੱਲ ਸੋਮਵਾਰ ਨੂੰ ਪਾਸ ਕੀਤਾ ਸੀ। ਪਹਿਲੀ ਵਾਰ ਮੁਲਤਵੀ ਤੋਂ ਬਾਅਦ ਜਦੋਂ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਮੁੜ ਸ਼ੁਰੂ ਹੋਈ ਤਾਂ ਸੂਖਮ ਛੋਟੇ ਤੇ ਦਰਮਿਆਨੇ ਉਦਮਾਂ ਬਾਰੇ ਮੰਤਰੀ ਜਤਨ ਰਾਮ ਮਾਂਝੀ ਨੇ ਸੂਖਮ ਛੋਟੇ ਤੇ ਦਰਮਿਆਨੇ ਉਦਮ ਵਿਕਾਸ ਐਕਟ 2006 ਵਿਚ ਹੋਰ ਸੋਧ ਕਰਨ ਲਈ ਬਿੱਲ ਪੇਸ਼ ਕੀਤਾ। ਇਸ ਬਿੱਲ ਦਾ ਉਦੇਸ਼ ਅਦਾਇਗੀ ਚ ਦੇਰੀ ਨੂੰ ਹੱਲ ਕਰਨਾ ਤੇ ਵਿਵਾਦ ਦੇ ਹੱਲ ਨੂੰ ਸਰਲ ਬਣਾਉਣਾ ਏ। ਬਿੱਲ ਵਿਚ ਇਹ ਵਿਵਸਥਾ ਕੀਤੀ ਗਈ ਏ ਕਿ ਜੇਕਰ ਕੋਈ ਮਾਮਲਾ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਬਕਾਇਆ ਪਿਐ ਤਾਂ ਦਿੱਤੀ ਗਈ ਰਕਮ ਦਾ ਘੱਟੋ ਘੱਟ 50% ਸਪਲਾਇਰ ਨੂੰ ਅਦਾ ਕੀਤਾ ਜਾਣਾ ਚਾਹੀਦੈ। ਬਿੱਲ ਪਾਸ ਹੋਣ ਤੋਂ ਬਾਅਦ ਪ੍ਰਿਜ਼ਾਈਡਿੰਗ ਅਫਸਰ ਦਲੀਪ ਸੈਕੀਆ ਨੇ ਸਦਨ ਦੀ ਕਾਰਵਾਈ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨ ਕਰ ਰਹੇ ਮੈਂਬਰਾਂ ਨੂੰ ਸਦਨ ਨੂੰ ਕੰਮ ਕਰਨ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਕਾਰਵਾਈ ਚ ਪਾਏ ਜਾ ਰਹੇ ਵਿਘਨ ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਅਜਿਹਾ ਵਿਰੋਧ ਦੇਸ਼ ਦੇ ਲੋਕਤੰਤਰੀ ਢਾਂਚੇ ਲਈ ਉਚਿਤ ਨਹੀਂ ਏ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਵਿਰੋਧੀ ਧਿਰ ਦੇ ਵਿਹਾਰ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਜਲਾਸ ਦੌਰਾਨ ਹਮੇਸ਼ਾ ਸੰਸਦ ਵਿਚ ਆਉਂਦੇ ਨੇ ਤੇ ਦੇਰ ਰਾਤ ਤੱਕ ਉਥੇ ਮੌਜੁਦ ਰਹਿੰਦੇ ਨੇ। ਹੰਗਾਮਾ ਜਾਰੀ ਰਹਿਣ ਕਾਰਨ ਪ੍ਰਿਜ਼ਾਈਡਿੰਗ ਅਫਸਰ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਉਧਰ ਰਾਜ ਸਭਾ ਦੀ ਕਾਰਵਾਈ ਨੀਟ ਮੁੱਦੇ ਤੇ ਵਿਰੋਧ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਅਗਲੀ ਬੈਠਕ ਹੁਣ ਸੋਮਵਾਰ ਨੂੰ ਸਵੇਰੇ 11 ਵਜੇ ਹੋਏਗੀ। ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਜਦੋਂ ਦੁਪਹਿਰ 12 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਸਭਾਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਪ੍ਰਸ਼ਨ ਕਾਲ ਦੀ ਸ਼ੁਰੂਆਤ ਕੀਤੀ। ਹੰਗਾਮੇ ਦੌਰਾਨ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਵਿਚ ਕਵਚ ਤੇ ਸਿਗਨਲਿੰਗ ਪ੍ਰਣਾਲੀਆਂ ਦੀ ਸਥਾਪਨਾ ਨਾਲ ਜੁੜੇ ਇਕ ਸਵਾਲ ਦਾ ਜਵਾਬ ਦੇਣਾ ਸ਼ੁਰੂ ਕੀਤਾ ਪਰ ਰੌਲੇ ਰੱਪੇ ਕਾਰਨ ਉਹ ਆਪਣਾ ਜਵਾਬ ਪੂਰਾ ਨਹੀਂ ਕਰ ਸਕੇ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਮਲਿਕਾ ਅਰਜੁਨ ਖੜਗੇ ਨੇ ਇਕ ਵਾਰ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਬਾਰੇ ਸਦਨ ਚ ਬਿਆਨ ਦੀ ਮੰਗ ਕੀਤੀ। ਹੰਗਾਮਾ ਜਾਰੀ ਰਹਿਣ ਕਾਰਨ ਸਭਾਪਤੀ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਭਾਪਤੀ ਸੀ ਵੀ ਰਾਧਾ ਕ੍ਰਿਸ਼ਨ ਨੇ ਦਸਿਆ ਕਿ 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦੀ 84 ਵਰੇਗੰਢ ਹੈ ਜਿਸ ਦੀ ਸ਼ੁਰੂਆਤ ਮਹਾਤਮਾ ਗਾਂਧੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਕੀਤੀ ਗਈ ਸੀ। ਸਭਾਪਤੀ ਨੇ ਆਜ਼ਾਦੀ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹੈ ਕਿ ਹੱਥਖੱਡੀ ਖੇਤਰ ਨਾ ਸਿਰਫ਼ ਰੋਜ਼ੀ ਰੋਟੀ ਦਾ ਸਾਧਨ ਏ ਸਗੋਂ ਸਮਾਵੇਸ਼ੀ ਵਿਕਾਸ ਲਈ ਇਕ ਸ਼ਕਤੀਸ਼ਾਲੀ ਮਾਧਿਅਮ ਵੀ ਏ। ਅੱਜ ਨਵੀਂ ਦਿੱਲੀ ਚ 12ਵੇਂ ਰਾਸ਼ਟਰੀ ਹੱਥਖੱਡੀ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੱਥਖੱਡੀ ਹਜ਼ਾਰਾਂ ਸਾਲਾਂ ਤੋਂ ਭਾਰਤ ਦੇ ਸਭਿਆਚਾਰ ਤੇ ਸਭਿਅਤਾ ਦਾ ਇਕ ਅਨਿੱਖੜਵਾਂ ਅੰਗ ਏ। ਰਾਸ਼ਟਰਪਤੀ ਨੇ ਕਿਹਾ ਕਿ ਹੱਥਖੱਡੀ ਖੇਤਰ ਵਿਸ਼ਾਲ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੈ। ਉਨ੍ਹਾਂ ਦਸਿਆ ਕਿ ਦੇਸ਼ ਦੇ ਹੱਥਖੱਡੀ ਖੇਤਰ ਚ 35 ਲੱਖ ਤੋਂ ਵੱਧ ਲੋਕ ਲੱਗੇ ਹੋਏ ਨੇ ਜਿਨ੍ਹਾਂ ਵਿਚੋਂ ਕਰੀਬ 25 ਲੱਖ ਔਰਤਾਂ ਨੇ। ਉਨ੍ਹਾਂ ਕਿਹਾ ਕਿ ਹੱਥਖੱਡੀ ਭਾਰਤ ਦੇ ਆਜ਼ਾਦੀ ਸੰਗਰਾਮ ਤੇ ਸਵੈ ਨਿਰਭਰਤਾ ਦੀ ਭਾਵਨਾ ਨਾਲ ਟੁਕਾਈ ਨਾਲ ਜੁੜਿਆ ਹੋਇਐ।
1: ਹਜ਼ਾਰੋਂ ਵਰਸੇ ਹੱਥਕੁਰਤਾ ਭਾਰਤ ਕੇ ਪ੍ਰਕਿਰਤੀ ਪੋਸ਼ਕ ਸਭਿਅਤਾ ਕੀ ਵਿਕਾਸ ਯਾਤਰਾ ਕਾ ਅਭਿੰਨ ਹਿੱਸਾ ਰਹਾ ਹੈ। ਇਸ ਮੇ ਹਮਾਰੇ ਰਾਸ਼ਟਰ ਕੀ ਅਸਾਧਾਰਣ ਵਿਵਿਧਤਾ ਦਿਖਾਈ ਦੇਤੀ ਹੈ। ਹੱਥਕੁਰਤਾ ਖੇਤਰ ਸੇ ਰੋਜ਼ਗਾਰ, ਮਹਿਲਾ ਸਸ਼ਕਤੀਕਰਣ, ਕਲਾ ਸੰਸਕ੍ਰਿਤੀ ਔਰ ਪ੍ਰਕਿਰਤੀ ਪ੍ਰੇਮ ਕੋ ਬੜਾਵਾ ਮਿਲਤਾ ਹੈ। ਹੱਥਕੁਰਤਾ ਭਾਰਤ ਕੇ ਸਵਤੰਤਰਤਾ ਸੰਗਰਾਮ ਔਰ ਆਤਮ ਨਿਰਭਰਤਾ ਸੇ ਵੀ ਜੁੜਾ ਹੁਆ ਹੈ।
0: ਰਾਸ਼ਟਰਪਤੀ ਨੇ ਦੇਸ਼ ਦੇ ਬੁਨਕਰਾਂ, ਡਿਜ਼ਾਈਨਰਾਂ, ਵਿਦਿਆਰਥੀਆਂ ਤੇ ਹੱਥਕੁਰਤੀ ਖੇਤਰ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ।
1: ਮੈਂ ਦੇਸ਼ ਕੇ ਪ੍ਰਤਿਭਾਸ਼ਾਲੀ ਬੁਨਾਕਾਰੋਂ, ਡਿਜ਼ਾਈਨਰੋਂ, ਉਦਯਮੀਓਂ, ਵਿਦਿਆਰਥੀਓਂ ਔਰ ਭਾਰਤ ਕੇ ਹੱਥਕੁਰਤਾ ਖੇਤਰ ਸੇ ਜੁੜੇ ਸਭੀ ਲੋਕਾਂ ਕੋ ਬਹੁਤ ਬਹੁਤ ਸ਼ੁਭਕਾਮਨਾਏ ਦੇਤੀ ਹੂੰ।
0: ਇਸ ਮੌਕੇ ਕੱਪੜਾ ਮੰਤਰੀ ਗਿਰਿਰਾਜ ਸਿੰਘ ਨੇ ਕਿਹਾ ਕਿ ਸਰਕਾਰ ਹੱਥਖੱਡੀ ਨੂੰ ਇਕ ਪਾਏਦਾਰ ਤੇ ਵਾਤਾਵਰਣ ਅਨੁਕੂਲ ਕੱਪੜਾ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ 'ਚ ਹੱਥਖੱਡੀ ਉਤਪਾਦਾਂ ਦੀ ਮੰਗ ਵਧਣ ਦੀ ਉਮੀਦ ਹੈ। ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਾਲ 2025 ਲਈ ਸੰਤ ਕਬੀਰ ਹੱਥਖੱਡੀ ਪੁਰਸਕਾਰ ਤੇ ਰਾਸ਼ਟਰੀ ਹੱਥਖੱਡੀ ਪੁਰਸਕਾਰ ਪ੍ਰਦਾਨ ਕੀਤੇ। ਇਸ ਮੌਕੇ ਦੇਸ਼ ਦੀਆਂ ਅਮੀਰ ਤੇ ਵੱਖ ਵੱਖ ਹੱਥਖੱਡੀ ਬੁਣਾਈ ਰਵਾਇਤਾਂ ਨੂੰ ਸਮਰਪਿਤ 4 ਯਾਦਗਾਰੀ ਡਾਕ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਇਸ ਦਿਨ ਦੇਸ਼ ਆਪਣੀ ਅਮੀਰ ਤੇ ਜੀਵੰਤ ਹੱਥਖੱਡੀ ਵਿਰਾਸਤ ਦਾ ਜਸ਼ਨ ਮਨਾਉਂਦਾ। ਦੇਸ਼ ਦੇ ਬੁਨਕਰਾਂ ਤੇ ਕਾਰੀਗਰਾਂ ਦੇ ਹੁਨਰ, ਰਚਨਾਤਮਕਤਾ ਤੇ ਸਮਰਪਣ ਨੂੰ ਸਲਾਮ ਕਰਦਿਆਂ ਸ੍ਰੀ ਮੋਦੀ ਨੇ ਅਪੀਲ ਕੀਤੀ।
2: ਹੈਂਡਲੂਮ ਡੇ ਮਨਾਣੇ ਕਾ ਮਤਲਬ ਹੈ ਬੁਨਕਰ ਪਰਿਵਾਰ ਔਰ ਆਪ ਵੀ ਤੋ ਇਸ ਪ੍ਰਕਾਰ ਸੇ ਇੱਕ ਹੈਂਡਲੂਮ ਕੇ ਵੈਰਾਇਟੀ ਕੇ ਸਾਥ GRWM ਵੀਡੀਓ ਕਰਕੇ ਦੁਨੀਆ ਕੇ ਸਾਹਮਣੇ ਆਪਣੀ ਬਾਤ ਰੱਖ ਸਕਤੇ ਹੈ। ਹੈਂਡਲੂਮ ਕੇ ਲੀਏ ਲੋਗੋ ਕੋ ਪ੍ਰੇਰਿਤ ਕਰ ਸਕਤੇ ਹੈ। ਹਮਾਰਾ ਕਾਮ ਹੈ ਆਤਮ ਨਿਰਭਰ ਭਾਰਤ ਬਣਾਨੇ ਕੇ ਲੀਏ, ਗਰੀਬ ਪਰਿਵਾਰੋਂ ਕੋ ਵੀ ਆਰਥਿਕ ਰੂਪ ਸੇ ਸਮਰੁੱਧ ਕਰ। ਆਈਏ ਹਮ ਸਵਯਮ ਹੈਂਡਲੂਮ ਸੇ ਕੁਛ ਨਾ ਕੁਛ ਖਰੀਦੇ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। प्रधानमंत्री नरेंद्र मोदी ने आज अपने

ਰਾਸ਼ਟਰੀ ਰਾਸ਼ਟਰੀ ਲੋਕਤੰਤਰੀ ਗੱਠਜੋੜ ਵਿਚ ਹਾਲ ਹੀ ਚ ਸ਼ਾਮਲ ਹੋਏ ਵੱਖ ਵੱਖ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਵਿਚ ਨੈਸ਼ਨਲ ਸਿਟੀਜ਼ਨਸ ਪਾਰਟੀ ਆਫ ਇੰਡੀਆ NCPI ਅਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸ਼ਾਮਲ ਸਨ। ਮੀਟਿੰਗ ਤੋਂ ਬਾਅਦ ਸੰਸਦ ਕੰਪਲੈਕਸ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਦੀ ਸੰਸਦ ਮੈਂਬਰ ਜੋਤੀ ਸਵਿਤਰੀ ਨਾਗਨਾਥ ਵਾਕਮਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਸਦ ਦੀ ਕਾਰਵਾਈ ਚ ਵਾਰ ਵਾਰ ਵਿਘਨ ਪਾਉਣ ਤੇ ਚਿੰਤਾ ਜ਼ਾਹਰ ਕੀਤੀ ਏ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਮੰਨਣਾ ਏ ਕਿ ਲਗਾਤਾਰ ਹੰਗਾਮਾ ਨਵੇਂ ਚੁਣੇ ਗਏ ਪ੍ਰਤਿਭਾਸ਼ਾਲੀ ਸੰਸਦ ਮੈਂਬਰਾਂ ਨੂੰ ਸਦਨ ਚ ਆਪੋ ਆਪਣੇ ਵਿਚਾਰ ਪ੍ਰਗਟ ਕਰਨ ਦੇ ਮੌਕੇ ਤੋਂ ਵਾਂਝਾ ਕਰਦਾ ਏ। ਮਿਜ਼ੋਰਮ ਦੇ ਮੁੱਖ ਮੰਤਰੀ ਲਾਲ ਦੋਹੋਮਾ ਨੇ ਅੱਜ ਨਵੀਂ ਦਿੱਲੀ ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿਚ ਤਜਵੀਜ਼ਸ਼ੁਦਾ ਵਿਦੇਸ਼ੀ ਯੋਗਦਾਨ ਨੇਮਬੰਦੀ ਸੋਧ ਬਿੱਲ 226 ਸਮੇਤ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਲਾਲ ਦੋਹੋਮਾ ਨੇ ਦਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਭਰੋਸਾ ਦਿੱਤੈ ਕਿ ਤਜਵੀਜ਼ਸ਼ੁਦਾ ਬਿੱਲ ਪਿਛਲੀਆਂ ਕਾਰਵਾਈਆਂ ਦੇ ਆਧਾਰ ਤੇ ਲਾਗੂ ਨਹੀਂ ਕੀਤਾ ਜਾਵੇਗਾ। ਭਾਰਤ ਅਤੇ ਚੀਨ ਨੇ ਕੱਲ੍ਹ ਨਵੀਂ ਦਿੱਲੀ ਚ ਭਾਰਤ ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ ਮਸ਼ਵਰੇ ਤੇ ਤਾਲਮੇਲ ਲਈ ਕਾਰਜਸ਼ੀਲ ਤੰਤਰ ਦੀ 36ਵੀਂ ਮੀਟਿੰਗ ਦੌਰਾਨ ਅਸਲ ਕੰਟਰੋਲ ਰੇਖਾ ਦੀ ਸਥਿਤੀ ਦੀ ਸਮੀਖਿਆ ਕੀਤੀ ਤੇ ਇਸ ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹੈ ਕਿ ਦੋਵਾਂ ਮੁਲਕਾਂ ਦਰਮਿਆਨ ਸਰਹੱਦ ਦੀ ਹੱਦਬੰਦੀ ਸਰਹੱਦ ਪ੍ਰਬੰਧਨ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਕਰਨ ਤੇ ਸਰਹੱਦ ਬਾਰੋਂ ਸਹਿਯੋਗ ਨਾਲ ਸਬੰਧਤ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਹੋਈ ਏ। ਦੋਵਾਂ ਦੇਸ਼ਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੁਵੱਲੇ ਸਬੰਧਾਂ ਦੇ ਸਮੁੱਚੇ ਵਿਕਾਸ ਲਈ ਸਰਹੱਦੀ ਖੇਤਰਾਂ ਚ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣਾ ਲਾਜ਼ਮੀ ਏ। ਭਾਰਤੀ ਵਫਦ ਦੀ ਅਗਵਾਈ ਵਿਦੇਸ਼ ਮੰਤਰਾਲੇ ਚ ਪੂਰਬੀ ਏਸ਼ੀਆ ਮਾਮਲਿਆਂ ਦੇ ਸੰਯੁਕਤ ਸਕੱਤਰ ਸੁਜੀਤ ਘੋਸ਼ ਨੇ ਕੀਤੀ, ਜਦਕਿ ਚੀਨ ਦੇ ਵਫਦ ਦੀ ਅਗਵਾਈ ਚੀਨ ਦੇ ਵਿਦੇਸ਼ ਮੰਤਰਾਲੇ ਦੇ ਸਰਹੱਦੀ ਤੇ ਸਮੁੰਦਰੀ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟਰ ਜਨਰਲ ਹਾਉ ਯਾਂਚੀ ਨੇ ਕੀਤੀ। 8ਵੇਂ ਪਾਤਸ਼ਾਹ ਬਾਲ ਰੂਪ ਚ ਮਨੁੱਖਤਾ ਦੀ ਸੇਵਾ ਤੇ ਦਇਆ ਦਾ ਸੁਨੇਹਾ ਦੇਣ ਵਾਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਮੌਕੇ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵ ਦੇਖਣ ਨੂੰ ਮਿਲਿਆ। ਸਵੇਰ ਤੋਂ ਹੀ ਪੰਜਾਬ ਸਮੇਤ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਚ ਨਤਮਸਤਕ ਹੋ ਰਹੀਆਂ ਨੇ। ਗੁਰਪੁਰਬ ਮੌਕੇ ਰਾਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਦੀਪਮਾਲਾ ਕੀਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਸਿੱਖ ਗੁਰੂ ਜਿਨ੍ਹਾਂ ਨੂੰ ਬਾਲ ਪ੍ਰੀਤਮ ਵਜੋਂ ਜਾਣਿਆ ਜਾਂਦਾ ਹੈ ਨੇ ਗਿਆਨ ਦਿਆ ਤੇ ਸੇਵਾ ਰਾਹੀਂ ਸਮਾਜ ਨੂੰ ਸਦਭਾਵਨਾ ਦਾ ਰਸਤਾ ਦਿਖਾਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਮੌਕੇ ਵਧਾਈ ਦਿੱਤੀ ਹੈ। ਅੱਜ ਉੱਤਰ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿਚ ਮੀਂਹ ਪਿਆ। ਮੌਸਮ ਵਿਭਾਗ ਨੇ ਅੱਜ ਦਿੱਲੀ ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤੈ। ਇਸ ਮਹੀਨੇ ਦੀ 12 ਤਰੀਕ ਤੱਕ ਜੰਮੂ ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ, ਮੁਜ਼ਫਰਾਬਾਦ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਕੁਝ ਹਿੱਸਿਆਂ ਚ ਵੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਨੇ ਉੱਤਰ ਪੂਰਬੀ ਭਾਰਤ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਤੇ ਦਿੱਲੀ ਸਮੇਤ ਕੁਝ ਥਾਵਾਂ ਤੇ ਅੱਜ ਦਿਨ ਵੇਲੇ ਵੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਭਾਰਤੀ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨੇ ਅਮਰੀਕਾ ਵਿਚ ਗ੍ਰੈਂਡ ਚੈਸ ਟੂਰ ਸੈਂਟ ਲੂਈਸ ਰੈਪਿਡ ਐਂਡ ਵਿਲਟਸ ਦਾ ਖਿਤਾਬ ਜਿੱਤ ਲਿਆ। 20 ਸਾਲਾ ਪ੍ਰਗਿਆਨਾਨੰਦ ਨੇ ਉਜ਼ਬੇਕਿਸਤਾਨ ਦੇ ਗ੍ਰੈਂਡ ਮਾਸਟਰ ਜਾਵੋ ਖੀਰ ਸ਼ਿੰਦਾਰੋਵ ਨਾਲ ਡਰਾਅ ਖੇਡ ਕੇ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਭਾਰਤ ਦੇ ਮੁਹੰਮਦ ਅਸ਼ਫਾਕ ਨੇ ਅਮਰੀਕਾ ਦੇ ਯੂਜ਼ੀਨ ਚ ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਚ ਅੰਡਰ 20 ਦਾ ਰਾਸ਼ਟਰੀ ਰਿਕਾਰਡ ਤੋੜ ਦਿੱਤੈ। ਇਸ ਜਿੱਤ ਨਾਲ ਅਸ਼ਫਾਕ ਨੇ ਮਰਦਾਂ ਦੀ 400 ਮੀਟਰ ਦੌੜ ਦੇ ਸੈਮੀਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਸੰਸਦ ਨੇ ਸੂਖਮ ਛੋਟੇ ਤੇ ਦਰਮਿਆਨੇ ਉਦਮ ਵਿਕਾਸ ਸੋਧ ਬਿੱਲ 2026 ਪਾਸ ਕੀਤਾ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਕੀਤੇ ਹੰਗਾਮੇ ਕਾਰਨ ਦਿਨ ਭਰ ਲਈ ਮੁਲਤਵੀ ਹੋਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ, ਹੱਥਕੜੀ ਖੇਤਰ ਸਮਾਵੇਸ਼ੀ ਵਿਕਾਸ ਲਈ ਇਕ ਸ਼ਕਤੀਸ਼ਾਲੀ ਮਾਧਿਅਮ ਹੈ। ਅਤੇ ਭਾਰਤੀ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨੇ ਅਮਰੀਕਾ ਚ ਗ੍ਰੈਂਡ ਚੈਸ ਟੂਰ ਸੈਂਟ ਲੂਈਸ ਰੈਪਿਡ ਐਂਡ ਬੈਲਟਸ ਦਾ ਖਿਤਾਬ ਜਿੱਤਿਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।